0: ਦੇ ਮਹਿ ਦੋਰ ਗੰਗੇ ਕਲ ਨਹੀਂ ਨਾ ਦੇ ਮੈਂ ਵੀ ਪੈਨੀਲਾ
1: ਸਮ ਅਨੁਗ੍ਰਹਾਯ
2: ਲੋਤਰਾਈਏ ਪੇਰਲੀਕਰਨ NLB ਮੈਗਾ ਪਾਵਰ ਤੇਵੰਤ ਮੈਗਾ ਸੁਪਰੀ ਟੈਗ ਦਾ ਅਮਤਰਵ ਰੁਪਿਆਲ ਕੋਟੀ ਇੱਕ ਪਾਵਰ ਸੁਪਰੀ ਟੈਗ ਸਹਾ ਗ੍ਰੈਂਡ ਸੁਪਰੀ ਟੈਗ ਦਾ ਸੁਪਰੀ ਰਿਮੋਟ ਰਤਿਆ NLB

ਤੋਂ ਸਿਸੀ ਨੂੰ ਸਸਤ ਯਾਨ ਬੀਤਦੇ ਵਿਕਾਸ ਪੀਰੀਤੀ ਲਾਯਾਂ ਮਿਤਨਾ ਦੇ ਸਨਾਯੂ ਪੱਧਤੀ ਪਿਨਵੀ ਮਿਤਦੇ ਰੁਧਿਰੇ ਪਵਿੱਤਰਤਾ ਮਾਨਸਿਕ ਸੰਹਿੰਦਿਆਵ ਐਤਵੀ ਮਿਤਦੇ ਹੇਤੁ ਵਨ ਬੈਵੇ ਮਾਨਸਿਕ ਮਿੰਨ ශාරීරික සුවේද දනවති සැලකිලි ජය පිරිත සියලු රෝගයන්ටද යක්ෂ බයටද ග්‍රහ දෝෂවලටද යහපත් ප්‍රතිඵල අත්කර දෙන බව පුරාතනයේ සිට පැවතින ජන විශ්වාසයයි. ජය පිරිත ශ්‍රවණය කරන ඔබටද